0: ਨਾ ਚਲਿਆ ਠੰਡ ਪੈ ਗਈ ਹੈ ਘਰ ਚਲੀਏ
1: Chinar Beats with Harshadeva only on Radio Chinar 90.4 FM.

0: ਕਹਾਂ ਚਲਿਆ ਠੰਡ ਪੈ ਗਈ ਹੈ ਘਰ ਚਲੀਏ
1: Chinar Beats with Harshi Diva, only on Radio Chinar 90.4 FM.